ਨੇ ਠੀਕਾ ਓਕੇ ਜੀ ਹੀ ਥੀ ਓ ਤੇ ਆਹਾ ਸਾਈਂ ਸਾਈਂ ਮੁੰਜਾ ਸਾਈਂ ਮੁੰਜਾ ਸਭ ਖਾਂ ਵਧੀਕ ਤੂੰ ਆਹੀ ਆਹਾ ਓ ਸਾਈਂ ਨਕ

0: ਆਪਣਾ ਹਰਮੁਜ਼ ਪਰਸਾ ਈਰਾਨ ਤੇ ਹਵਾਈ ਹਮਲਾ ਕਰਨ ਈਰਾਨ ਜੰਗਬੰਦੀ ਜੀ ਬਦਕੜੀ ਕਦੇ ਕੁਵੈਤ ਤਰਫ਼ ਬੈਲਿਸਟਿਕ ਮਿਜ਼ਾਈਲ ਫਾਇਰ ਕਿਆ ਜਿਨ ਕੇ ਕੁਵੈਤੀ ਫੋਰਸਿਸ ਕਾਮਯਾਬੀ ਸਾਂ ਤਬਾਹ ਕਰੇ ਛੱਡਿਓ ਆਪਣਾ ਹਰਮੁਜ਼ ਪਰਸਾ ਅਮਰੀਕੀ ਹਮਲਨ ਜੋ ਮਕਸਦ ਫੌਜ ਐਂ ਵਾਪਾਰੀ ਜਹਾਜ਼ਨ ਕੇ ਲਾਗੂ ਖਤਰਾ ਖਤਮ ਕਰਨ ਹੋ ਈਰਾਨ ਜੇ ਪਾਸਦਾਰਨ ਇਨਕਲਾਬ ਜੋ ਚਵਣ ਆਏ ਤਾਂ ਬੰਦਰ ਅਬਾਸ ਪਰਸਾ ਬੰਬਾਰੀ ਜੇ ਜਵਾਬ ਮੇ ਅਮਰੀਕੀ ਫੌਜੀ ਅੱਡੇ ਕੇ ਨਿਸ਼ਾਨੋ ਬਣਾਏ ਵਿਓ ਇਨ ਨਈ ਅੱਡੇ ਤਾਂ ਈਰਾਨ ਤੇ ਹਮਲੋ ਕਯੋ ਵਿਓ ਹੋ ਰੂਸੀ ਖਬਰ ਇਦਾਰੇ ਮੁਜਿਬ ਈਰਾਨ ਤੇਲ ਸਾਂ ਭਰਿਲ ਅਮਰੀਕੀ ਜਹਾਜ਼ ਆਪਣਾ ਹਰਮੁਜ਼ ਮਾ ਗੁਜ਼ਰਨ ਦੀ ਕੋਸ਼ਿਸ਼ ਵੀ ਨਾਕਾਮ ਬਣਾ ਸਕੀ ਹੈ। ਅਮਰੀਕੀ ਸਦਰ ਡੋਨਲਡ ਟਰੰਪ ਆਪਣਾ ਹਰਮੁਜ਼ ਬਾਰੇ ਮਾਮਲੇ ਤੇ ਓਮਾਨ ਦੀ ਈਰਾਨ ਸਾਂ ਵੇਝੜਾਈ ਤੇ ਓਮਾਨ ਕੇ ਤਬਾਹ ਐ ਬਰਬਾਦ ਕਰਨ ਦੀ ਧਮਕੀ ਦੇਈ ਛੱਡੀ। ਈਰਾਨ ਦੇ ਪਰਡੇਹੀ ਤਰਜਮਾਨ ਇਸਪਾਲ ਫਕਾਈ ਰਤੇ ਅਮਲ ਜ਼ਾਹਿਰ ਕਰਦੇ ਚਾਹੋ ਆਏ ਤਾਂ ਟਰੰਪ ਦੀ ਗਰੀਅਲ ਕੌਮਨ ਦੇ ਮੈਂਬਰ ਮੁਲਕ ਓਮਾਨ ਕੇ ਤਬਾਹ ਕਰਨ ਦੀ ਧਮਕੀ ਦੇਣ ਗੁੰਡਾਗਰਦੀ ਕੇ ਖਤਰਨਾਕ ਨਿਸ਼ਾਨੀ ਆਏ। ਬੰਦਰ ਅਬਾਸ ਦੇ ਇਲਾਕਿਆਂ ਤੇ ਹਮਲਾ ਆਲਮੀ ਕਾਨੂੰਨ ਐ ਗਡਿਅਲ ਕੌਮਨ ਦੇ ਚਾਰਟਰ ਦੀ ਬਦਕੜੀ ਆਹਿਨਿ। ਗਡਿਅਲ ਕੌਮਨ ਦੀ ਸਲਾਮਤੀ ਕੌਂਸਲ ਅਮਰੀਕਾ ਕੇ ਜਵਾਬ ਦੇ ਕਰਾਰ ਦੇਣ ਲਈ ਜ਼ਿੰਮੇਵਾਰੀ ਪੂਰੀ ਕਰੇ। ਈਰਾਨੀ ਸੁਪਰੀਮ ਲੀਡਰ ਮੁਸ਼ਤਬਾ ਖਾਮਲਾਈ ਚਾਹਿਆ ਹੈ ਤਾਂ ਅਮਰੀਕਾ ਇਸਰਾਇਲ ਫੌਜੀ ਸ਼ਿਕਸਤ ਲਿਕਾਣ ਲਈ ਈਰਾਨੀ ਕੌਮ ਮੇ ਵਿਛਾ ਪੈਦਾ ਕਰਨ ਦੀ ਕੋਸ਼ਿਸ਼ ਕਰੇ ਰਹੇ ਆਹਿਨਿ। ਜੰਗ ਬਣਨ ਇਕਤਸਾਦੀ ਦਬਾਅ ਵਿਝਣ ਐ ਸਿਆਸੀ ਪ੍ਰੋਪੇਗੰਡਾ ਖਾਂ ਪੋਏ ਦੁਸ਼ਮਨ ਨਵਨ ਮਨਸੂਬਨ ਤੇ ਅਮਲ ਕਰੇ ਰਹੇ ਆ। ਪਾਕਿਸਤਾਨ ਕੇ ਐਟਮੀ ਤਾਕਤ ਬਣੇ 28 ਸਾਲ ਥੀ ਵਿਆ। ਸਮੂਰੀ ਮੁਲਕ ਕੌਮੀ ਜੋਸ਼ ਐ ਜਜ਼ਬੇ ਸਾਂ ਯੋਮ ਤਕਬੀਰ ਮਲਾਏ ਵਿਓ। ਸਦਰ ਆਸਿਫ ਅਲੀ ਜ਼ਰਦਾਰੀ ਪੰਹਿੰਜੇ ਪੈਗਾਮ ਮੇ ਚਯੋ ਆਏ ਤਾਂ ਪਾਕਿਸਤਾਨ ਦੇ ਦਿਫਾਈ ਹਿਕਮਤ ਅਮਲੀ ਖਿੱਤੇ ਮੇ ਅਮਨ ਇਸਤਕਾਮ ਦੀ ਜ਼ਾਮਿਨ ਆਏ। 28 ਮਈ 1998 ਤੇ ਜਾਕੀ ਜੇ ਪਹਾੜਨ ਤੇ ਕਾਮਯਾਬ ਐਟਮੀ ਧਮਾਕਾ ਕਰੇ ਸਟ੍ਰੈਟੇਜਿਕ ਖੁਦ ਮੁਖਤਾਰੀ ਐ ਦਿਫਾਈ ਤਵਾਜ਼ੁਨ ਹਾਸਲ ਕਿਯੋ। ਸਮੂਰਨ ਚੈਲੇਂਜਸ ਖਾਂ ਆਗਾਹਿਯੂੰ ਐ ਇਨਨ ਕੇ ਮੂੰਹ ਡਿਯਣ ਦੀ ਸਲਾਹਿਯਤ ਰੱਖੂੰ ਤਾ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਕਿਯੋ ਤਾਂ ਯੋਮ ਤਕਬੀਰ ਪਾਕਿਸਤਾਨ ਦੀ ਤਾਰੀਖ ਜੋ ਅਜ਼ੀਮ ਐ ਫੈਸਲਾ ਤੋਂ ਨਹੀਂ ਆਏ। ਸ਼ੇਖ ਖਾਨ ਐ ਡਾ 28 ਫੌਜਨ ਦੇ ਸਰਬਰਾਜੂ ਕੌਮ ਥੇ ਪਿਆਰ ਹੋ ਏਅਰ ਚੀਫ ਐਂ ਨੇਵਲ ਚੀਫ ਜਰੇ ਪਾਕਿਸਤਾਨ ਬਹਾਲ ਥਿਓ। ਫੌਜ ਮੁਲਕ ਦੀ ਸਲਾਮ ਪਾਕਿਸਤਾਨ ਦੀ ਦਿਫਾਈ ਸਟੇਟ ਅਮਾਨਤ ਆਹੇ। ਸਰਕਾਰੀ ਸਖ਼ਤ ਸਿਕਿਉਰਿਟੀ ਮੇ ਨਵਾਬ ਸ਼ਾਹ ਖਾਂ ਲੰਜਾਰ ਹਾਊਸ ਮੋਰ ਨੁਮਾਇੰਦਨਿ ਕੇ ਅਵਾਮੀ ਮਸਲਾ ਤਰਜੀਬ ਬੁਨਿਆਦਨ ਤੇ ਹੱਲ ਕਰਨ ਦੀ ਹਿਦਾਇਤ। ਖਿਤਾਬ ਕਰਦੇ ਚਾਹੋ ਤਾਂ ਹੂ ਅਵਾਮ ਦੀ ਖਿਦਮਤ ਤੇ ਯਕੀਨ ਰੱਖਣ ਤਾ। ਗਰੂ ਵਜ਼ੀਰ ਸਿਆਲ ਹਸਨ ਲੰਜਾਰ ਮੋਜਿਬ ਜੋਸ਼ਰ ਫਿਰੋਜ਼ ਜ਼ਿਲ੍ਹੇ ਅੰਦਰ ਜਲਦ ਵੀ ਡੀ ਇਸ ਪੱਖਿਓ ਵਿੰਦੋ। ਨਾਣੇ ਬਾਰੇ ਵਜ਼ੀਰ ਮੁਹੰਮਦ ਔਰੰਗਜ਼ੇਬ ਚਯੋ ਆਏ ਤਾਂ ਕੋਸ਼ਿਸ਼ ਕਯੂੰ ਪਿਆ ਤਾਂ ਬਜਟ ਮੇ ਅਵਾਮ ਤੇ ਘੱਟ ਖਾਂ ਘੱਟ ਬਾਰ ਵਿਝੂ। ਹਕੂਮਤ ਮਹਿੰਗਾਈ ਮੇ
1: आपके बच्चों का हेल्थी फ्यूचर जुड़ा।
2: आप सुन रहे थे GAFM नेटवर्क पर KTN न्यूज।
3: अजरक के रंगों से रंगी,
4: दिल्ली के टुकड़ों से जुड़ी,
3: सिंध के दिल से निकली आवाज।